ਹਾਂ ਦੋਸਤੋ, ਜਾਣੇ ਜਾਂ ਉਹ ਮੇਰੀ ਜਾਣੇ ਜਾਂ ਇਸ ਦੇ ਬਿਰਮਨ। ਜੀ ਹਾਂ ਦੋਸਤੋ, ਚਲੋ ਹੁਣ ਘੜੇ ਕੀ ਤਰਫ ਦੇਖਤੇ ਹੀ ਤੋ ਕੁਆਟ ਫੋਰ ਫੀਰ ਹੈ, ਇਸਕਾ ਮਤਲਬ ਹੈ ਹਮ ਦੋ ਗਾਣੇ ਔਰ ਚਲਾਏਂਗੇ, ਉਸਕੇ ਬਾਅਦ ਨਿਊਜ਼ ਬਿਆਨ ਚਲੇਗਾ ਔਰ ਹਮਾਰਾ ਕੋਲੇਗਾ, ਮੈਂ ਨਹੀਂ ਜਾਣਤਾ ਹੂੰ ਕੌਨ ਸਾ ਕੋਲੇਗਾ, ਲੇਕਿਨ ਇਨ ਸਾ ਕੋਲੇਗਾ ਫਿਰ ਸੇ ਲੈ ਲੇਗਾ। ਠੀਕ ਹੈ ਦੋਸਤੋ, ਹੁਣ ਚਲਤੇ ਹੈ ਪੜ੍ਹਤੇ ਹੈ ਆਗੇ ਔਰ ਬੋਲੋ ਤਾਰਾ ਰਾ ਰਾ ਦਿਲਰ ਮਹਿੰਦੀ, ਪੰਜਾਬੀ ਗਾਣਾ ਹੈ ਦੋਸਤੋ।